ਪੋਰਟਲ ਗਾਏ ਜਾਇਓ ਆਪਣੀ ਤੁਸੀਂ ਜਾਣਕਾਰੀ ਆਪੇ ਭਰ ਸਕਦੀ ਹੋ ਸੋ। ਜਨਗਣਨਾ 2027 ਸਰਾ ਕੰਮ ਡਿਜੀਟਲ ਮਾਧਿਅਮ ਸ਼ਾ ਇੱਕ ਡਿਜੀਟਲ ਮਾਧਿਅਮ ਸ਼ਾ ਇਕੱਠਾ ਕੀਆ ਜਾਣ ਲਗਾ। ਇਹਦੇ ਅੰਤਰਗਤ ਪ੍ਰਗਣਕ ਔਰ ਪਰਿਵੇਸ਼ਿਕ ਮੋਬਾਈਲ ਡਿਵਾਈਸ ਔਰ ਨਿਰਧਾਰਿਤ ਐਪਲੀਕੇਸ਼ਨ ਦੇ ਮਾਧਿਅਮ ਸ਼ੀ ਤੁਸੀਂ ਸੂਚਨਾਏ ਸੰਕਲਿਤ ਕਰ ਸਕਦੀ ਹੋ ਸੋ। ਪ੍ਰਥਮ ਚਰਨ ਦੀ ਮਕਾਨ ਦੀ ਸਥਿਤੀ, ਪਰਿਵਾਰ ਕੇ ਉਪਲਬਧ ਸੁਵਿਧਾ ਹੈ ਤਥਾ ਪਰਿਸੰਪਤੀਓ ਸੇ ਸੰਬੰਧਿਤ ਕੁਲ 33 ਪ੍ਰਸ਼ਨ ਪੁੱਛੇ ਜਾਲੇ। ਜਨਗਣਨਾ ਅਧਿਨਿਯਮ 1948 ਦੇ ਅੰਤਰਗਤ ਜਨਗਣਨਾ ਦੀ ਗਈ ਜਾਣਕਾਰੀ ਸਾਰੀ ਗੋਪਨੀਯ ਹੋਲੀ। ਇਹਦੇ ਉਪਯੋਗ ਕੇਵਲ ਨੀਤੀ ਨਿਰਮਾਣ ਔਰ ਅਨੁਸੰਧਾਨ ਕਾਰਿਓ ਕੇ ਕੀਆ ਜਾਲਾ। ਤਾਂ ਇਹ ਬਾਤ ਕਰਦੀ ਗਰਮੀਓ ਮੇਂ ਆਪਣੇ ਬੱਚੋਂ ਕਾ ਦੇਖਭਾਲ ਕੈਸੇ ਕਰੇ। ਆਜ ਕੱਲ੍ਹ ਗਰਮੀ ਦਾ ਮੌਸਮ ਹੋਸੋ ਔਰ ਗਰਮੀ ਬਹੁਤ ਜ਼ਿਆਦਾ ਵੱਧ ਰਹੀ। ਐਸੇ ਗਰਮੀ ਦੇ ਸਮੇਂ ਛੋਟੂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੋਸੋ। ਗਰਮੀ ਦਾ ਮੌਸਮ ਛੋਟੂ ਕੇ ਆਨੰਦ ਮਸਤੀ ਔਰ ਛੋਟੂ ਦੀ ਛੁੱਟੀ ਦਾ ਸਮੇਂ ਹੋਸੋ। ਇਸ ਸਮੇਂ ਛੋਟੂ ਖੇਲਕੂਦ, ਘੁੰਮਣੂ ਫਿਰਨੂ ਔਰ ਵਿਭਿੰਨ ਗਤੀਵਿਧੀ ਦਾ ਅਧਿਕ ਭਾਗ ਲਾਉਂਦੀ ਹੋਸੋ। ਪਰ ਇੱਥੇ ਗਰਮੀ ਇੱਥੇ ਜੋ ਹੈ ਦੌੜ ਲੱਗਣ ਦੇ ਕਾਰਨ ਤਾਪਮਾਨ ਅਧਿਕ ਵੱਧਣ ਲਗਾ ਔਰ ਲੂ ਦੇ ਕਾਰਨ ਛੋਟੂ ਦੇ ਸਵਾਸਥ ਗਾਏ ਬਹੁਤ ਬੁਰਾ ਅਸਰ ਪੜ ਸਕੋ। ਇਨਕੇ ਮਾਂ ਬਾਪ ਔਰ ਪਰਿਵਾਰ ਵਾਲੇ ਛੋਟੂ ਦਾ ਵਿਸ਼ੇਸ਼ ਧਿਆਨ ਥੋਣਾ ਪੜੋ। ਤਿਨਾਂ ਦੇ ਖਾਣ ਪਾਣ, ਸਵੱਛਤਾ ਔਰ ਸੁਰੱਖਿਆ ਦੇ ਮਾਧਿਅਮ ਸੀ ਛੋਟੂ ਗਰਮੀ ਦੇ ਦੁਸ਼ਪ੍ਰਭਾਵ ਸੀ ਕਿਸ਼ਨਾਏ ਬਚਾਉਣੀ। ਇਹਦੇ ਬਾਰੇ ਦੇ ਸੋਚਣੂ ਚਾਹੀਂ। ਤਾਂ ਸਭ ਸੇ ਜ਼ਿਆਦਾ ਛੋਟੂ ਕੇ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਤੋਂ ਪਾਣੀ ਪਿਲਾਉਣੂ ਚਾਹੀਂ। ਗਰਮੀ ਤੋਂ ਸਰੀਰ ਰੁਜੂ ਪਾਣੀ ਉਸ ਪਸੀਨੇ ਨਾਏ ਬਾਇਣੂ ਨਿਕਲ ਉਸ ਸਰੀਰ ਦੀ ਉਸ ਪਾਣੀ ਦੀ ਕਮੀ ਹੋਈ ਜਾਂ ਉਸੋ। ਪਾਣੀ ਦੀ ਕਮੀ ਦੇ ਕਾਰਨ ਸਰੀਰ ਦੀ ਕਮਜ਼ੋਰੀ, ਚੱਕਰ ਆਉਂਦੇ, ਸਰੀਰ ਦੀ ਥਕਾਨ ਮਹਿਸੂਸ ਹੋ ਸਕੋ। ਤਬ ਛੋਟੂ ਕੇ ਸਮੇਂ ਸਮੇਂ ਗਾਏ ਪਾਣੀ, ਨਿੰਬੂ ਪਾਣੀ, ਨਾਰੀਅਲ ਪਾਣੀ, ਛਾਛ ਔਰ ਫਲੋ ਦਾ ਰਸ ਦੇਣਾ ਚਾਹੀਂ। ਇਹਦੇ ਨਾਲ ਸਰੀਰ ਦੀ ਪਾਣੀ ਦੀ ਮਾਤਰਾ ਬੜ ਜਾਓ ਔਰ ਸਰੀਰ ਛੋਟੂ ਦਾ ਸਵਸਥ ਰਹੋ ਸੋ। ਗਰਮੀ ਦੇ ਮੌਸਮ ਤੋਂ ਛੋਟੂ ਕੇ ਖਾਣੇ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਂ। ਛੋਟੂ ਕੇ ਤਾਜ਼ਾ ਔਰ ਪੌਸ਼ਟਿਕ ਭੋਜਨ ਦੇਣਾ ਚਾਹੀਂ। ਹੋਰੀ ਸਬਜ਼ੀ, ਫਲ, ਦਹੀਂ ਔਰ ਸਲਾਦ ਔਰ ਅੰਕੁਰਿਤ ਅਨਾਜ ਭੋਜਨ ਤਿਨਾਰੇ ਖਾਣੇ ਦਾ ਸ਼ਾਮਿਲ ਕਰਨਾ ਚਾਹੀਂ। ਤਰਬੂਜ, ਖਰਬੂਜਾ, ਖੀਰਾ ਔਰ ਕਾਕੜੀ ਜੈਸੀ ਮੌਸਮੀ ਫਲ ਸਰੀਰ ਦੀ ਠੰਡਕ ਪ੍ਰਦਾਨ ਕਰਦੀ ਔਰ ਜ਼ਿਆਦਾ ਤਲਾ ਭੁਣੋ ਉਹਨੂੰ ਖਾਣੋ ਮਸਾਲੇਦਾਰ ਖਾਣਾ ਛੋਟੂ ਦੇਣਾ ਚਾਹੀਂ, ਕਿਉਂਕਿ ਇਹਦੇ ਨਾਲ ਛੋਟੂ ਦੇ ਪੇਟ ਦੀ ਸਮੱਸਿਆ ਹੋ ਸਕੋ। ਛੋਟੂ ਜ਼ਿਆਦਾ ਦੌ ਦੀ ਬਾਈਂ ਨਹੀਂ ਜਾਣਨ ਚਾਹੀਂ ਉਸੋ। ਦੁਪਹਿਰ ਦੌ ਬਹੁਤ ਜ਼ੋਰਾਲੇ ਹੁੰਦੇ, ਤਿੰਨ ਦੇ ਜੋ ਦੌ ਰਿਕਿਣ ਉਸ ਬਹੁਤ ਜ਼ਿਆਦਾ ਤੇਜ਼ ਉਸੋ, ਜਿਹਦੇ ਨਾਲ ਛੋਟੂ ਬਿਮਾਰ ਹੋ ਸਕਦੀ ਔਰ ਬਿਮਾਰੀ ਦਾ ਖਤਰਾ ਜ਼ਿਆਦਾ ਹੋ ਸਕੋ। ਜੇ ਛੋਟੂ ਬਾਈਂ ਨੂੰ ਜਾਣ ਬਹੁਤ ਜ਼ਰੂਰੀ ਉਸੋ, ਤਾਂ ਤੈਨੂੰ ਕਿ ਟੋਪੇ, ਛਾਤਾ, ਹਲਕੇ ਰੰਗਰੇ ਸੂਤੀ ਕੱਪੜੇ ਪਹਿਨਾਉਣੇ ਚਾਹੀਂ, ਜੋ ਸਰੀਰ ਸਾ ਪਸੀਨਾ ਸੁੱਕਦੀ ਉਸੋ, ਜਿਹਦੇ ਨਾਲ ਗਰਮੀ ਸੀ ਰਾਹਤ ਮਿਟੋ ਔਰ ਸਰੀਰ ਦਾ ਠੰਡਕ ਮਹਿਸੂਸ ਹੋ ਸੋ। ਗਰਮੀ ਦੇ ਮੌਸਮ ਤਾਂ ਸਵੱਛਤਾ ਔਰ ਸਵੱਛਤਾ ਦਾ ਵਿਸ਼ੇਸ਼ ਧਿਆਨ ਥੋਣਾ ਚਾਹੀਂ। ਜਿਸ ਛੋਟੂ ਰੋਜ਼ਾਨਾ ਨਵਾਉਣੀ ਚਾਹੀਂ, ਸਾਫ਼ ਸੁਥਰੇ ਕੱਪੜੇ ਪਹਿਨਾਉਣੇ ਚਾਹੀਂ ਔਰ ਤੈਨੂੰ ਨਾਲ ਆਦਤ ਡਾਲਣੀ ਚਾਹੀਂ ਔਰ ਖਾਣੋ ਸ਼ ਪਹਿਲੇ ਔਰ ਸ਼ੌਚਾਲਿਆ ਜਾਣ ਦੇ ਬਾਅਦ ਤੈਨੂੰ ਨਾਏ ਹੱਥ ਧੋਣ ਦੀ ਆਦਤ ਡਾਲਣੀ ਚਾਹੀਂ। ਸਾਫ਼ ਸਫਾਈ ਬਣਾਏ ਰੱਖਣੋ ਸੀ ਸੰਕ੍ਰਮਣ ਔਰ ਬਿਮਾਰੀ ਦਾ ਖਤਰਾ ਕਮ ਹੋ ਜਾਓ ਸੋ। ਗਰਮੀ ਦੇ ਮੌਸਮ ਦੀ ਮੱਛਰ ਔਰ ਮੱਖੀਓ ਦੀ ਸੰਖਿਆ ਬਹੁਤ ਵੱਧ ਜਾਓ ਸੋ, ਤਾਂ ਇਹ ਕਈ ਬਿਮਾਰੀਆਂ ਫੈਲਾਉਂਦੀ ਸੋ। ਤਬੇ ਤੋਂ ਘਰ ਦੀ ਸਾਫ਼ ਸਫਾਈ ਰੱਖਣੀ ਚਾਹੀਂ। ਛੋਟੂ ਮੱਛਰ ਸੀ ਬਚਾਉਣੋ ਕਿ ਮੱਛਰਦਾਨੀ ਦਾ ਉਪਯੋਗ ਕਰਨਾ ਚਾਹੀਂ। ਛੋਟੂ ਕੇ ਜ਼ਿਆਦਾ ਆਰਾਮ ਔਰ ਜ਼ਿਆਦਾ ਨੀਂਦ ਮਿਟਣੀ ਚਾਹੀਂ। ਗਰਮੀ ਦੇ ਕਾਰਨ ਸਰੀਰ ਦੀ ਜਲਦੀ ਥਕਾਵਟ ਮਹਿਸੂਸ ਹੋ ਸੋ। ਤਬੇ ਤੋਂ ਛੋਟੂ ਸਮੇਂ ਸੀ ਸੁਲਾਉਣੀ ਚਾਹੀਂ ਔਰ ਤੈਨੂੰ ਪ੍ਰਿਆਪਤ ਮਾਤਰਾ ਦੀ ਨੀਂਦ ਡਾਲਣ ਦੀ ਆਦਤ ਡਲਵਾਉਣੀ ਚਾਹੀਂ। ਇਹਦੇ ਨਾਲ ਤੈਨਾਰਾ ਸਰੀਰ ਔਰ ਮਾਨਸਿਕ ਵਿਕਾਸ ਬਿਹਤਰ ਹੋ ਸੋ। ਗਰਮੀ ਦੇ ਮੌਸਮ ਦੇ ਛੋਟੂ ਦੀ ਦੇਖਭਾਲ ਬਹੁਤ ਜ਼ਰੂਰੀ ਹੋ ਸੋ। ਤੈਨਾਰਾ ਉਚਿਤ ਖਾਣ ਪਾਣ, ਪ੍ਰਿਆਪਤ ਪਾਣੀ, ਸਵੱਛਤਾ ਔਰ ਆਰਾਮ ਦੋਸ਼ੀ ਬਚਾਉਣ ਦੇ ਮਾਧਿਅਮ ਸੀ ਤੈਨੂੰ ਸਵਾਸਥ ਗਾਏ ਤੈਨਾਰੀ ਜੋ ਜ਼ਿੰਮੇਦਾਰੀ ਉਸ ਸੇ ਉਠਾਉਣੀ ਚਾਹੀਂ। ਜੇ ਮਾਤਾ ਪਿਤਾ ਇਹਨਾਂ ਬਾਤਾਂ ਦਾ ਧਿਆਨ ਥੋਲੀ ਤਾਂ ਗਰਮੀ ਜੋ ਛੁੱਟੀ ਉਸ ਸੇ ਛੋਟੂ ਆਨੰਦ ਸੀ ਬਿਤਾਈ ਸੁਖਦੀ ਉਸ। ਗਰਮੀ ਦੇ ਮੌਸਮ ਦੇ ਛੋਟੂ ਰੀ

ังเสียไอ้ทุกช่างงานเราเลยจูงยังเสียกี่อามาบัวนู่เดียนตังเสียอามาบัวนู่ปัตังหากเทพงศ์สันดามารีมาชานุสอามาบัวนู่เนี่ยเสวาลันเสียดูจูนิชิโกจังนู่จิโอกาชานุเข็นแต่ดูอามาบัวรังช่างงานนู่จูมาจังโอถ้าดมตาลมีเนี่ยทั้งว่าดึงก็ชอบเพลงวิชวาสังสมานังจูบัตังจุกสีริชตาพังมั่นบุตรชนิโอครอบครัวพังก็ชอบหัตถ์คุชาลตามสักเกตุไปเดต้าก็ชอบตาลมีดมตาชูอัตย์ครอบครัวพังสุขสันติรังช่างานุบัชเชออุจวัลชนิโอบัชเชอตุกจูตาตุกเก็ชอบช้าอามาบัวรังช้านุมาจาวตาลมีกามิวพังฟลักขัตมลานิเชียดูฮัลตังเชียดูบาริโอตุกJuang Sati Sanda itu khawar salah kasih tu nih, khawar salah yang tu melaya. Kongres Bidayak Sanjay Awasthi Sirangshit ki, kerajaan ju Gramin Kshetrono Khel Gatibidiganu Badawaranu Tangesir Pribaduyo. Solan Jilao Arkiyo Vishal Dangal Karya Karmo Anes Sirangshit ki, Khiladi Ganu Samman Rang Bosan Ranu Tangesi ju Rajya Sirkaris itu Adbut Puruskaro Rasio Badawalan Situsho.दोर आय आने संगीत की जो युवा गानों नशा दंच वर्को नीनी ये दोक आने नो जो शारीरिक विकास होता है ऐसी खेल गतिविधियाँ अहम भूमिका निभाएं गया दुई आई खबर तो कि भाई केंद्रीय स्वास्थ्य मंत्री जगत प्रकाश नड्डा जी शिमला और चौड़ा मैदान में स्वच्छता अभियान वाली बाघ उन्नीत आने संबोधनों संगीत की भाजपा रंग प्रधानमंत्री नरेंद्र मोदी जी स्वास्थ्य पंग इत सरकारी कार्यक्रम तंग सीमित मताता चुपंग देशव्यापी जन आंदोलन नो रूपो प्रदान लांछित दुश्य आय नड्डा जी संक्षित की देशो तोरो खंड देशो सही नागरिकों नो स्वास्थ्य और महत्व समझ रहे दो दोग दोगानो अनेक सक्रिय भागीदारी निभाओ दुश्य आय अनेस जो प्रसिद्ध दोनिम खंडाने जाखू मंदिरों ले विशेष पूजा अर्चना लांछित नियो वैसे तो जुता तो के तो सांदा खबर सा तो खुन बीयूंगले खामुदू बीयूंगले आयत की थंग रुचे कच्चा तो जो दौलत पति रंग कोनानो का दो के थंग

ਤਾਂ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਕੁਛ ਲੋਕ ਗੀਤ ਸੁਣਾਉਂਦੇ, ਕੁਛ ਤੁਹਾਂ ਕਨੇ ਜਿਹੜੀਆਂ ਖਬਰਾਂ ਸੇ ਵੀ ਲਗਾਉਂਦੇ, ਔਰ ਕੁਛ ਤੁਹਾਂ ਕਨੇ ਗੱਲਾਂ ਬਾਤਾਂ ਜਿਹੀਆਂ ਸੇ ਵੀ ਲਗਾਉਂਦੇ। ਤਾਂ ਅੱਜ ਅਸੀਂ ਗੱਲਬਾਤ ਕਰਨੀ ਭਾਰਤ ਦੀ ਰਿਤੂਆਂ ਦੇ ਬਾਰੇ 'ਚ। ਕੁਛ ਅਸੀਂ ਸਭ ਜਾਣਦੇ ਪਈ ਆਹਰੇ ਜਨਗਣਨਾ ਜੇ ਇਸੇ ਸ਼ੁਰੂ ਹੋ ਜਾਣੀ, ਤਾਂ ਤੀਸਰੇ ਬਾਰੇ ਗੱਲਬਾਤ ਕਰਨੀ ਤੁਹਾਂ ਕਨੇ। ਔਰਤੀਆਂ ਜੇ ਅਸੀਂ ਦੇਖਿਆ ਤਾਂ ਭਈ ਹਾਲੇ ਤਾਂ ਆਉਂਦੀਆਂ ਰਾ ਮੌਸਮ ਆ, ਤਾਂ ਇੱਤੇ ਬਾਅਦ ਤਾਂ ਜੇ ਬਰਸਾਤ ਆਉਣੀ ਤਾਂ ਇਹੜੇ 'ਚ ਹਰੇ ਮਾਲਾ ਪਸ਼ੂਆਂ ਦਾ ਜੇ ਆਸੇ ਆਹ ਜੋ ਖਾਸ ਜਿਹਾ ਧਿਆਨ ਰੱਖਣਾ ਚਾਹੀਦਾ। ਤੀਸਰੇ ਬਾਰੇ 'ਚ ਥੋੜ੍ਹੀ ਜਿਹੀ ਮੈਂ ਤੁਹਾਂ ਕਨੇ ਗੱਲਬਾਤ ਲਗਾਉਣੀ। ਸਭ ਤੋਂ ਪਹਿਲੇ ਅਸੀਂ ਗੱਲ ਕਰਨੀ ਜਨਗਣਨਾ ਦੇ ਬਾਰੇ 'ਚ। ਅਸੀਂ ਸਭ ਜਾਣਦੇ ਭਈ ਜੇ ਇਸ ਸਾਲ ਜਨਗਣਨਾ ਜੇ ਇਸੇ ਕੀਤੀ ਜਾਣੀ ਸੀ, ਜੇ ਹਰੀ 2021-22 'ਚ ਕੀਤੀ ਜਾਣੀ ਸੀ, ਤਾਂ ਇਸੀ ਖਾਤਰ ਜੇ ਆਸੇ ਜਨਗਣਨਾ ਤੋਂ ਪਹਿਲੇ ਜੇ ਆਸੇ ਇਸੀ ਚਰਨ 'ਚ ਜੇ ਆ ਜਨਗਣਨਾ ਦਾ ਪਹਿਲਾ ਚਰਨ ਜੇ ਆ ਸ਼ੁਰੂ ਕਰਨੇ ਖਾਤਰ ਜੇ ਆ ਤੀਸਰੇ ਪਹਿਲੇ ਚਰਨ 'ਚ ਮਕਾਨਾਂ ਜੋ ਜੇ ਆਸੇ ਸੂਚੀਬੱਧ ਕਰਨੇ, ਔਰ ਮਕਾਨਾਂ ਦੀ ਗਣਨਾ ਦਾ ਆਯੋਜਨ ਜੇ ਆਸੇ ਹਿਮਾਚਲ ਪ੍ਰਦੇਸ਼ਾਂ 'ਚ ਤੈਅ ਤਿਥੀਆਂ ਦੇ ਮੁਤਾਬਿਕ ਜੇ ਆ 16 ਜੂਨ ਅਤੇ 15 ਜੁਲਾਈ ਤੱਕ ਜੇ ਆਸੇ ਕੀਤਾ ਜਾਣਾ। ਇਸ ਤੋਂ ਠੀਕ ਪਹਿਲੇ ਯਾਨੀ ਕਿ 1 ਜੂਨ ਅਤੇ 15 ਜੂਨ ਤੱਕ, ਜੋ ਕਿ ਅੱਜ 14 ਜੂਨ ਹੀ, ਤਾਂ 15 ਜੂਨ ਤੱਕ ਜੇ ਆਸੇ ਗਣਨਾ ਜੇ ਇਸੇ ਸਵਗਣਨਾ ਦਾ ਵਿਕਲਪ ਜੇ ਆਸੇ ਵੀ ਹਿਮਾਚਲੀਆਂ ਖਾਤਰ ਉਪਲਬਧ ਆ। ਔਰ ਨਿਵਾਸੀ ਜੇ ਆਸੇ sec.census.gov.in ਪੋਰਟਲਾਂ ਪਰ ਜਾਇ ਕਨੇ ਆਪਣੀ ਜਾਣਕਾਰੀ ਆਪੂ ਭਰੀ ਸਕਦੇ। ਔਰ ਜਨਗਣਨਾ 2027 ਦਾ ਕੰਮ ਜੇ ਆਸੇ ਡਿਜੀਟਲੀ ਪੂਰਾ ਕੀਤਾ ਜਾਣਾ, ਜਿਸਰੇ ਅੰਤਰਗਤ ਪ੍ਰਗਣਕ ਔਰ ਪਰਿਆਵੇਕਸ਼ਕ ਮੋਬਾਈਲ ਡਿਵਾਈਸ ਯਾਨੀ ਕਿ ਨਿਰਧਾਰਿਤ ਜਿਹੜੀ ਸੇ ਐਪਲੀਕੇਸ਼ਨਾਂ ਦੇ ਜ਼ਰੀਏ ਜੇ

ਸੂਚਨਾ ਇਕੱਠੀ ਕੀਤੀ ਜਾਣੀ। ਪਹਿਲੇ ਚਰਣਾਂ 'ਚ ਮਕਾਨਾਂ ਦੀ ਸਥਿਤੀ, ਪਰਿਵਾਰਾਂ ਨੂੰ ਜੋ ਮਿਲਣੇ ਵਾਲੀਆਂ ਸੁਵਿਧਾ ਔਰ ਸੰਪਤੀ ਅਰੇ ਬਾਰੇ 'ਚ ਕੁੱਲ ਜੇ ਸੇ 33 ਪ੍ਰਸ਼ਨ ਜਿਹੜੇ ਸੀ ਪੁੱਛੇ ਜਾਣੇ ਔਰ ਜਨਗਣਨਾ ਜੇ ਇਸੇ ਜਨਗਣਨਾ ਰੇ ਜੋ ਵੀ ਆਹਾਂ ਜੋ ਜਿਹੜੀ ਸੂਚ ਜਾਣਕਾਰੀ ਮਿਲਣੀ ਸੀ ਜਨਗਣਨਾ ਅਧਿਨਿਯਮ 1948 ਦੇ ਤਹਿਤ ਜੇ ਇਸੇ ਰੇ ਅੰਤਰਗਤ ਜੋ ਵੀ ਪੁੱਛੀ ਗਈ ਲਿੱਤੀ ਗਈ ਜਾਣਕਾਰੀ ਸੀ ਸਾਰੀ ਗੋਪਨੀਯ ਆਉਂਦੀ ਔਰ ਖਾਲੀ ਸਾਰਾ ਇਸਤੇਮਾਲ ਅਜਿਹਾ ਹਰੀ ਸੂਚਨਾ ਹੁੰਦੀ ਇਸਰਾ ਇਸਤੇਮਾਲ ਨੀਤੀ ਨਿਰਮਾਣ ਔਰ ਅਨੁਸੰਧਾਨਾਂ ਪਰ ਕੀਤਾ ਜਾਂਦਾ। ਤਾਂ ਸਮਝਦੀ ਪਈ ਅਸੀਂ ਸਭ ਜਿਹੜੇ ਸੇ ਇਸਰੇ ਬਾਰੇ 'ਚ ਅਸੀਂ ਜੋ ਸਭ ਜੋ ਇਹ ਗੱਲ ਸਾਫ਼ ਹੋਈ ਗਈ ਹੋਣੀ ਪਈ ਜਨਗਣਨਾ ਜੇ ਇਸੇ ਤਿਸ 'ਚ ਅਸੀਂ ਆਹਰੀ ਕਿਆ ਜ਼ਿੰਮੇਦਾਰੀ ਔਰ ਨਿਵਾਸੀ ਹੋਣੇ ਦੇ ਨਾਤੇ ਅਸੀਂ ਜਨਗਣਨਾ 'ਚ ਜਨਗਣਨਾ ਦੇ ਕੰਮੇ ਜੋ ਕੀਆਂ ਹੋਰ ਆਸਾਨ ਬਣਾ ਸਕਦੇ ਕੀਆਂ ਬਣਾ ਸਕਦੇ ਆਪਣੀ ਜਾਣਕਾਰੀ ਸਹੀ ਦੇਖਣ ਜਿਤਨੀ ਸਹੀ ਅਸੀਂ ਜਾਣਕਾਰੀ ਦੇਂਗੇ ਤਿਤਨੀ ਆਹਰਾ ਜਿਹੜੇ ਆਂਕੜੇ ਸਿਹਾਂਗੇ ਖਰੇ ਆਉਣੇ ਔਰ ਆਹਰੇ ਜਨਗਣਨਾ ਦਾ ਬਹੁਤ ਹੀ ਮਹੱਤਵ ਹੁੰਦਾ ਇਸਰਾ ਨੀਤੀ ਨਿਰਮਾਣਾਂ 'ਚ ਮਹੱਤਵ ਹੁੰਦਾ ਸਰਕਾਰ ਅਹਾਂ ਖਾਤਰ ਨੀਤੀਆਂ ਬਣਾਉਂਦੀਆਂ ਸਰਕਾਰਾਂ ਤਾਂ ਅਹਾਂ ਜੋ ਤੀਸਰਾ ਫਾਇਦਾ ਕੀ ਆ ਕਿਸੋ ਕਿਤਨਾ ਮਿਲਣਾ ਇਹਨਾਂ ਸਭੀ ਗੱਲਾਂ ਦਾ ਜੇ ਆ ਨਿਰਧਾਰਨ ਇਸੀ ਜਨਗਣਨਾ ਦੇ ਤੌਰਾਂ ਪਰ ਹੁੰਦਾ ਇਸੀ ਜਨਗਣਨਾ ਦੇ ਆਂਕੜਿਆਂ ਪਰ ਰੱਖੀ ਕੇ ਹੁੰਦਾ ਇਸੀ ਤਰੀਕੇ ਕਨੇ ਜਿਹੀਆਂ ਸੇ ਯੋਜਨਾ ਵੀ ਬਣਾਈਆਂ ਜਾਂਦੀਆਂ। ਤਾਂ ਸਮਝਦੀ ਪਈ ਸਾਨੂੰ ਇਸ ਬਾਰੇ 'ਚ ਜੇ ਆ ਖਰੀ ਸਭੀ 'ਤੇ ਜਾਣ ਜੋ ਜੇ ਆ ਸਭੀ ਲੋਕਾਂ 'ਚੋਂ ਜੇ ਆ ਜੁਗਤੀ ਕਨੇ ਆਪਣੀ ਜਾਣਕਾਰੀ ਜੇ ਇਸੇ ਸਹੀ ਤਰੀਕੇ ਕਨੇ ਸਾਂਝਾ ਕਰਨੀ ਚਾਹੀਦੀ। ਤਾਂ ਇਹ ਤਾਂ ਥੀ ਕੁਛ ਗੱਲਬਾਤ ਔਰ ਤੁਹਾਨੂੰ ਹਰੇ ਲੋਕ ਗੀਤਾਂ ਦੀ ਵੀ ਨਿਹਾਲ ਭਰਿੰਦੀ ਤਾਂ ਸੁਣ ਲੈਂਦੇ ਲੋਕ ਗੀਤ

में ਸਿਜਿਆਨੂੰ ਅਲੱਗ ਅਲੱਗ ਟਾਈਮਾਂ ਪਰ ਦੇਖਣੇ ਨੂੰ ਮਿਲਦੇ। ਹਰ ਰਿਤੂ ਦਾ ਆਪਣਾ ਆਨੰਦ ਆ, ਆਪਣਾ ਮਜ਼ਾ ਔਰ ਆਪਣਾ ਮਹੱਤਵ ਆ ਔਰ ਆਪਣੀ ਖੂਬਸੂਰਤੀ। ਇਹ ਮੌਸਮ ਨਾ ਸਿਰਫ ਪ੍ਰਕਿਰਤੀ ਆ 'ਚ ਬਦਲਾਵ ਲਿਆਉਂਦੇ ਬਲਕਿ ਮਾਣੂਆਂ ਦੀ ਜ਼ਿੰਦਗੀ ਆ 'ਚ, ਖੇਤੀਬਾੜੀਆਂ 'ਚ ਔਰ ਸੰਸਕ੍ਰਿਤੀਆਂ ਪਰ ਵੀ ਖਾਸਾ ਅਸਰ ਜਿਹਾ ਸੇ ਪਾਉਂਦੇ। ਸਭ ਤੋਂ ਪਹਿਲੇ ਅਸੀਂ ਦੇਖਦੇ ਬਸੰਤ ਰਿਤੂ, ਜੇ ਹੀ ਸੇ ਤਿਸੋ ਰਿਤੂਆਂ ਦਾ ਰਾਜਾ ਬੋਲਿਆ ਜਾਂਦਾ। ਇਹ ਫਰਵਰੀ ਅਤੇ ਅਪ੍ਰੈਲ ਤੱਕ ਦਾ ਟਾਈਮ ਹੁੰਦਾ ਔਰ ਇਸ ਟਾਈਮ ਬਹੁਤ ਇਹ ਟਾਈਮ ਜਿਹਾ ਸੇ ਬਹੁਤ ਸੁਹਾਵਨਾ ਜਿਹਾ ਹੁੰਦਾ ਔਰ ਇਸ ਟਾਈਮ ਡਾਲਿਆਂ ਪਰ ਨਵੇਂ ਨਵੇਂ ਪੱਤੇ ਆ ਰਹੇ ਹੁੰਦੇ ਔਰ ਚਾਹੋਂ ਪਾਸਿਆਂ ਖਾ ਰੰਗ ਬਿਰੰਗੇ ਫੁੱਲ ਜੇ ਸੇ ਖਿਲ ਰਹੇ ਹੁੰਦੇ ਤਾਂ ਪ੍ਰਕਿਰਤੀ ਵਾਲੀ ਸੁੰਦਰਤਾ ਮਾਣੂ ਜੋ ਜਿਹਾ ਤੀਸਰਾ ਮਨ ਮੋਹ ਲੈਂਦੀ ਔਰ ਮਾਣੂ ਜਿਹਾ ਸੇ ਪ੍ਰਕਿਰਤੀ ਵਾਲਾ ਆਨੰਦ ਜਿਹਾ ਸੇ ਲੈਂਦਾ। ਦਿੱਤੇ ਬਾਅਦ ਗ੍ਰੀਸ਼ਮ ਰਿਤੂ ਯਾਨੀ ਕਿ ਗਰਮੀਆਂ ਦਾ ਮੌਸਮ ਜਿਹਾ ਸੀ ਅਪ੍ਰੈਲ ਅਤੇ ਜੂਨ ਮਹੀਨੇ ਤੱਕ। ਅੱਜ ਕੱਲ੍ਹ ਮਤਲਬ ਗਰਮੀਆਂ ਦਾ ਟਾਈਮ ਆ, ਯਾਨੀ ਕਿ ਅੱਜ ਕੱਲ੍ਹ ਵਾਲਾ ਟਾਈਮ 'ਤੇ ਜਿਵੇਂ ਮੈਂ ਤੁਹਾਂ ਗੱਲ ਕੀਤੀ ਤਾਂ ਇਸ ਦੌਰਾਨ ਤਾਪਮਾਨ ਜਿਹਾ ਸੀ ਬਧੁਰਾ ਰਹਿੰਦਾ ਔਰ ਮਾਣੂ ਜਿਹਾ ਸੀ ਗਰਮੀਆਂ 'ਤੇ ਰਾਤ ਟੋਲਦਾ ਰਹਿੰਦਾ ਔਰ ਇਸ ਮੌਸਮ 'ਚ ਅਸੀਂ ਠੰਡੀਆਂ ਚੀਜ਼ਾਂ ਦੀਆਂ ਜੇ ਖਰਬੂਜਾ, ਤਰਬੂਜ, ਖੀਰਾ ਇਹਨਾਂ ਚੀਜ਼ਾਂ, ਇਹਨਾਂ ਫਲਾਂ ਫਰੂਟਾਂ ਕਨੇ ਅਸੀਂ ਆਪਣੇ ਜੀਵਨਾਂ ਦੀ ਤਰੋ ਤਾਜ਼ਗੀ ਜੇ ਅਸੀਂ ਬਣਾਈ ਕਨੇ ਰੱਖਦੇ ਔਰ ਇਸ ਮੌਸਮਾਂ 'ਚ ਪਾਣੀ ਪੀਣੇ ਦੇ ਪਾਣੀ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਗਰਮੀਆਂ 'ਚ ਕਈ ਬਿਮਾਰੀਆਂ ਜਿਹੀਆਂ ਸੇ ਸਾਨੂੰ ਲੱਗ ਜਾਂਦੀਆਂ। ਇਸਦੇ ਸੌਗੀ ਸੌਗੀ ਗਰਮੀਆਂ ਤੋਂ ਬਾਅਦ ਆਉਂਦੀਆਂ ਹਰੀ ਵਰਸਾ ਰਿਤੂ। ਇਹ ਜੋ ਤਕਰੀਬਨ ਜੁਲਾਈ, ਸਤੰਬਰ ਅਤੇ ਨਵੰਬਰ ਤੱਕ ਦਾ ਟਾਈਮ ਜਿਹਾ ਸੇ ਰਹਿੰਦਾ ਔਰ ਇਹ ਵਰਖਾ ਦਾ ਮੌਸਮ ਹੁੰਦਾ ਔਰ ਅਸੀਂ ਜੇ ਹਰੀ ਗਰਮੀਆਂ 'ਚ ਥੂ ਤੌਂਦੀਆਂ 'ਚ ਧੀਆਂ 'ਚ ਭੱਖਦੀ ਨਾ ਧਰਤ ਤੱਤੀ ਸੱਜ ਤਾਂ ਜੇ ਪਾਣੀ ਦੀ ਧਾਰਾਂ ਮਿਲਦੀਆਂ ਤਾਂ ਅਸੀਂ ਬੜੀ ਬਾਂਕੀ ਜਿਹੀ ਆਹ ਸੌਂਦੀ ਸੌਂਦੀ ਖੁਸ਼ਬੂ ਆਉਂਦੀ ਔਰ ਪ੍ਰਕਿਰਤੀ ਚਾਰੋਂ ਪਾਸੇ ਖੁਸ਼ਕੀਆਂ ਤੋਂ ਬਾਅਦ ਇੱਕ ਨਰਮਾਈ ਜਿਹੀ ਸਾਨੂੰ ਦੇਖਣੇ ਨੂੰ ਮਿਲਦੀ। ਇਹ ਸਿਰਫ ਹਿੰਦੁਸਤਾਨਾਂ 'ਚ ਆਹ ਜੋ ਆਹਰਾ ਨਸੀਬ ਇੱਥੇ ਹਿੰਦੁਸਤਾਨੀਆਂ ਦਾ ਆਪੇ ਹੀ ਸਾਨੂੰ ਦੇਖਣੇ ਨੂੰ ਇਹ ਮੌਸਮ ਮਿਲਦਾ ਔਰ ਸਾਨੂੰ ਅਲੱਗ ਅਲੱਗ ਭਾਂਤੀ ਭਾਂਤੀ ਦੇ ਮੌਸਮ ਮਿਲਦੇ ਜਿਸ 'ਤੇ ਸਾਰਾ ਮਨ ਵੀ ਜੇ ਅਸੀਂ ਪ੍ਰਫੁੱਲਿਤ ਰਹਿੰਦਾ ਔਰ ਇਸ ਮੌਸਮਾਂ 'ਚ ਬਰਸਾਤੀ ਦਾ ਮੌਸਮ ਜੇ ਆ ਤਿਸ 'ਚੋਂ ਤੀਸਰਾ ਜ਼ਿੰਮੀਦਾਰਾਂ 'ਚੋਂ ਮਾਰਿਆਂ 'ਚੋਂ ਬੜੀ ਨਿਆਲ ਭਰਿੰਦੀ ਕਹਿ ਭਾਈ ਪਾਣੀ ਦੀ ਵਿਵਸਥਾ 'ਚ ਇਸ ਜੋ ਵਰਖਾ ਦੇ ਪਾਣੀ 'ਤੇ ਹੁੰਦੀ ਤਾਂ ਇਹ ਮੌਸਮ ਜੇ ਅਸੀਂ ਜ਼ਿੰਮੀਦਾਰਾਂ ਖਾਤਰ ਖਾਸ ਹੁੰਦਾ। ਇਸ ਤੋਂ ਬਾਅਦ ਸ਼ਰਦ ਰਿਤੂ ਯਾਨੀ ਕਿ ਸਤੰਬਰ ਅਤੇ ਦਸੰਬਰ ਤੱਕ ਦਾ ਟਾਈਮ ਜੇ ਠੰਡੀ ਦਾ ਹਲਕੀ ਹਲਕੀ ਠੰਡਾ ਜਿਹਾ ਮੌਸਮ ਹੋ ਜਾਂਦਾ, ਵਰਖਾਂ ਵੀ ਮੁੱਕ ਜਾਂਦੀਆਂ, ਤੌਂਦੀ ਵੀ ਮੁੱਕ ਜਾਂਦੀ ਔਰ ਵਰਖਾ ਵੀ ਮੁੱਕ ਜਾਂਦੀਆਂ ਅਤੇ ਇੱਥੇ ਹਲਕੀ ਜਿਹੀ ਠੰਡਕ ਜਿਹੀ ਸਾਨੂੰ ਵਾਤਾਵਰਣ 'ਚ ਮਹਿਸੂਸ ਹੋਣ ਲੱਗਦੀ। ਆਸਮਾਨ ਸਾਫ਼ ਸੁਥਰਾ ਹੁੰਦਾ ਦਿਖਦਾ ਔਰ ਮੌਸਮ ਖੁਸ਼ਨੁਮਾ ਰਹਿੰਦਾ। ਚੌਂ ਪਾਸੇ ਜੇ ਆ ਸੇ ਵਾਤਾਵਰਣ ਜਿਹੜਾ ਮਹਿਸੂਸ ਹੁੰਦਾ ਭਈ ਅਸੀਂ ਬੜੀ ਇੱਕ ਸਾਫ਼ ਸੁਥਰਾ ਜਿਹਾ ਦੇਖਣ ਵਾਤਾਵਰਣ ਸਾਨੂੰ ਦੇਖਣੇ ਨੂੰ ਮਿਲਦਾ ਔਰ ਇਸ ਮੌਸਮ 'ਚ ਅਸੀਂ ਕਈ ਤਿਉਹਾਰ ਜਿਹੜੇ ਸੇ ਮਨਾਏ ਜਾਂਦੇ ਜਿਸ ਦੇ ਚੱਲਦੇ ਅਸੀਂ ਮਤਲਬ ਠੰਡੀ ਦਾ ਮਜ਼ਾ ਵੀ ਲੈਂਦੇ ਸੌਗੀ ਤਿਉਹਾਰਾਂ ਦਾ ਆਨੰਦ ਵੀ ਲੈਂਦੇ। ਇਸ ਤੋਂ ਬਾਅਦ ਜੇ ਅਸੀਂ ਹੇਮੰਤ ਰਿਤੂ ਨਵੰਬਰ ਅਤੇ ਜਨਵਰੀ ਦਾ ਮਹੀਨਾ ਜਿਹੜਾ ਹੁੰਦਾ ਇਸ 'ਚ ਹਲਕੀ ਠੰਡਕ ਮਹਿਸੂਸ ਹੋ ਜਾਂਦੀ, ਟਾਈਮ ਬਦਲਣੇ ਲੱਗਦਾ ਤਾਂ ਅਸੀਂ ਕੱਪੜਿਆਂ ਦੇ ਪਾਸੇ ਥੋੜ੍ਹਾ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਭਈ ਅਸੀਂ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਕਹਿ ਭਈ ਇਸ ਤੋਂ ਪਹਿਲੇ ਤਾਂ ਉਹ ਪਤਲੇ ਕੱਪੜੇ ਚੱਲਦੇ ਬਰਤਾਉਂਦੀ ਔਰ ਬਰਸਾਤੀ ਮੋਟੇ ਕਮਰੇ ਕੱਪੜਿਆਂ ਦਾ ਕੋਈ ਕੰਮ ਨਹੀਂ ਹੁੰਦਾ ਹੀ ਨਹੀਂ ਆ ਔਰ ਬਹੁਤ ਸਾਰੀਆਂ ਗੱਲਾਂ ਹੀ ਜਿਹੜੀਆਂ ਸੀ ਜਿਵੇਂ ਤੁਹਾਨੂੰ ਦੱਸ ਰਹੀ ਇਵੇਂ ਮੋਟੀ ਮੋਟੀ ਤੁਹਾਨੂੰ ਦੱਸਿਆ ਕਰਦੀ ਭਈ ਅਸੀਂ ਤਾਂ ਜੇ ਠੰਡੀ ਦਾ ਮੌਸਮ ਆਉਂਦਾ ਤਾਂ ਸਾਨੂੰ ਕਿਹੜਾ ਬਾਂਕਾ ਜੇ ਅਸੀਂ ਮਹਿਸੂਸ ਹੋਣਾ ਸ਼ੁਰੂ ਹੁੰਦਾ। ਇਸ ਤੋਂ ਬਾਅਦਲਾ ਟਾਈਮ ਜੇ ਅਸੀਂ ਆਹ ਜੋ ਜਨਵਰੀ ਅਤੇ ਫਰਵਰੀ ਦਾ ਟਾਈਮ ਜੇ ਅਸੀਂ ਸ਼ਿਸ਼ੀ ਰਿਤੂ ਬੋਲਦੇ ਇਸ 'ਚ ਠੰਡ ਜਿਹੜੀ ਸੀ ਕੜਾਕੇ ਦੀ ਪਾਉਂਦੀ ਉੱਪਰਲੇ ਜਿਹੜੇ ਹਰੇ ਪਹਾੜਾਂ ਦੇ ਮੈਦਾਨ ਕਿ ਇਲਾਕੇ ਤਿੰਨਾਂ 'ਚ ਬਰਫਾਰਾ ਬੋਲਬਾਲਾ ਰਹਿੰਦਾ, ਬਰਫ਼ ਪਿਆ ਕਰਦੀ ਕਹਿੰਦੇ ਜਿਹੜੇ ਹਰੇ ਮੈਦਾਨੀ ਇਲਾਕੇ ਤਿੰਨਾਂ 'ਚ ਅਕਸਰ ਜੇ ਅਸੀਂ ਵਰਖਾ ਰਹਿੰਦੀ, ਠੰਡ ਹੁੰਦੀ ਖੂਬ, ਧੁੰਦ ਧੂਈਆਂ ਦਾ ਜ਼ੋਰ ਹੁੰਦਾ ਔਰ ਸਾਨੂੰ ਜੇ ਅਸੀਂ ਜਿਹੜਾ ਇੰਤਜ਼ਾਮ ਕੱਪੜਿਆਂ ਦਾ ਰੱਖਣਾ ਪਾਉਂਦਾ ਗਰਮ ਕੱਪੜਿਆਂ ਦਾ ਤਿਸ 'ਤੇ ਜੇ ਅਸੀਂ ਆਪਣੀ ਜ਼ਿੰਦਗੀ ਆ ਜੋ ਜੇ ਅਸੀਂ ਮਤਲਬ ਤਿਸੋ ਗਰਮ ਰੱਖੀ ਆਪਣੇ ਸਰੀਰ ਆ ਜੋ ਇਸ ਪਾਸੇ ਅਸੀਂ ਧਿਆਨ ਦੇਣਾ ਸ਼ੁਰੂ ਕਰਦੇ ਆਹਾਂਗੇ ਅਸੀਂ ਖਾਂਦੀਆਂ ਵੀ ਹਾਂ ਤੀਆਂ ਜਿਹੇ ਗਰਮੀਆਂ 'ਚ ਔਰ ਬਰਸਾਤੀ 'ਚ ਠੰਡੀਆਂ ਚੀਜ਼ਾਂ ਖਾ ਲੈਂਦੇ, ਸਰਦੀਆਂ ਦੇ ਧਿਆੜਾਂ 'ਚ ਆਹਾਂ ਜੋ ਇਹਨਾਂ ਚੀਜ਼ਾਂ 'ਤੇ ਪਰਹੇਜ਼ ਰੱਖਣਾ ਪੈਂਦਾ, ਅਸੀਂ ਗਰਮ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਤਾਂ ਉਹ ਸਮਝਦੀ ਇਹ ਖੂਬਸੂਰਤੀ ਜਿਹੜੀ ਸੀ ਮਾਰੇ ਹਰੇ ਭਾਰਤ ਦੀ ਹੀ ਜਿਹੜੀ ਭਾਰਤ ਭੂਮੀ ਤਿਸ ਪਰ ਹੀ ਸਾਨੂੰ ਮੌਜੂਦ ਹੁੰਦੀ ਤੀ ਹਾਂ ਛੇ ਮੌਸਮ ਜੇ ਸੇ ਦੇਖਣ ਨੂੰ ਮਿਲਦੇ। ਅਸੀਂ ਦੇਖਦੇ ਦੁਨੀਆਂ 'ਚ ਕਿਤੇ ਗਰਮੀ ਤਾਂ ਉੱਥੇ ਦਬਾਈ ਕੇ ਗਰਮੀ, ਕਿਤੇ ਠੰਡੀ ਤਾਂ ਬਹੁਤ ਦਬਾਈ ਕੇ ਠੰਡੀ, ਕਿਤੇ ਵਰਖਾਈਆਂ ਤਾਂ ਉੱਥੇ ਵਰਖਾ ਹੀ ਹੁੰਦੀਆਂ ਰਹਿੰਦੀਆਂ। ਦੁਨੀਆਂ 'ਚ ਕਿਤੇ ਵੀ ਜਿਹੜਾ ਵਾਤਾਵਰਣ ਜਿਹੜਾ ਮੌਸਮ ਜੇ ਅਸੀਂ ਇਤਨੀਆਂ ਜੋ ਤਿਸੋ ਬੋਲ ਸਕਦੇ ਅਸੀਂ ਇਤਨੇ ਛੇ ਮੌਸਮਾਂ ਦਾ ਮਜ਼ਾ ਜੇ ਅਸੀਂ ਅਸੀਂ ਨਹੀਂ ਲੈਂਦੇ ਹੀ ਨਹੀਂ, ਪਰ ਹਿੰਦੁਸਤਾਨੀਆਂ ਅਸੀਂ ਇਸ ਮੌਸਮਾਂ ਦੇ ਪ੍ਰਤੀ ਸਾਨੂੰ ਜੇ ਅਸੀਂ ਪ੍ਰਕਿਰਤੀ ਦਾ ਆਭਾਰੀ ਹੋਣਾ ਚਾਹੀਦਾ ਔਰ ਸਾਨੂੰ ਸਾਰਾ ਦੇਖਭਾਲ ਵੀ ਜ਼ਰੂਰ ਕਰਨੀ ਚਾਹੀਦੀ। ਤਾਂ ਇਹ ਤੀਆਂ ਕੁਛ ਗੱਲਾਂ ਬਾਤਾਂ ਤੁਹਾਨੂੰ ਲੋਕ ਗੀਤਾਂ ਦੀ ਵੀ ਨਿਆਲ ਭਰਿੰਦੀ ਤਾਂ ਸੁਣ ਲੈਂਦੇ ਹੁਣੇ ਲੋਕ ਗੀਤ।

ਧੀ ਰੋਂਦੀ ਬਾਪੂ ਵੱਲ ਜਾਈ, ਬਾਪੂ ਜੀ ਸਾਰੇ ਕਿਆਂ ਜਾਣਾ। ਦੇਖੋ ਜੀ, ਹਰ ਕੁੜੀਆਂ ਰੀ ਹਰ ਹਰੇ ਸਮਾਜ 'ਚ ਐਸੀ ਵਿਵਸਥਾ ਇਸ 'ਚ ਇਹ ਵਿਡੰਬਨਾ ਹੀ ਪਈ, ਹਰ ਧੀ ਜੋ ਆਪਣਾ ਘਰ ਜੀ ਐਸੇ ਛੱਡਣਾ ਪਾਉਂਦਾ ਔਰ ਦੂਜੀ ਜਗ੍ਹਾ ਜਾ ਇੱਕ ਨੇ ਜ਼ਿੰਦਗੀ ਜੇ ਇਸੇ ਬਸਰ ਕਰਨੀ ਪਾਉਂਦੀ। ਤਾਂ ਗੀਤ ਗਾਇਆ ਕਰਦੇ ਥੇ ਬਲਦੇਵ ਸੰਖਿਆ ਨੂੰ ਰੀ ਤੂੰ ਕਰਿਆ, ਅੱਜ ਮੈਂ ਗੱਲਬਾਤ ਲਗਾਉਣੀ ਪਈ। ਆਹਰ ਜਿਹੜਾ ਬਰਸਾਤੀ ਦਾ ਟਾਈਮ ਹੁੰਦਾ, ਤਿਸ ਟਾਈਮ ਜੇ ਆਸੇ ਆਹ ਜੋ ਆਪਣੇ ਮਾਲਾਂ ਪਸ਼ੂਆਂ ਦਾ ਜਿਹੜਾ ਸੀ ਧਿਆਨ ਕੀਆਂ ਰੱਖਣਾ ਚਾਹੀਦਾ। ਬਰਸਾਤੀ ਦੇ ਟਾਈਮ 'ਚ ਅਸੀਂ ਦੇਖਦੇ ਚੌਂ ਪਾਸੇ ਸਿਨਸਲੇ ਹੁੰਦੀ, ਜਿਸ 'ਤੇ ਹਰੇ ਮਾਲ ਪਸ਼ੂ ਜਿਹੜੇ ਸੀ ਅਕਸਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ। ਤਾਂ ਤਿੜਨਾ ਜੋ ਇਹ ਟਾਈਮ ਜੇ ਅਸੀਂ ਬਹੁਤ ਹੀ ਦੇਖਭਾਲਾਂ ਦੀ ਜ਼ਰੂਰਤ ਰਹਿੰਦੀ, ਅਤੇ ਨਾਲੇ ਆਸੇ ਪਾਸੇ ਗੰਦਗੀ ਜੇ ਇਸੇ ਨਹੀਂ ਰੱਖਣੀ ਚਾਹੀਦੀ ਨਹੀਂ, ਔਰ ਮਾਲਾਂ ਪਸ਼ੂਆਂ 'ਚ ਬੰਨਣੇ ਖਾਤਰ ਹਮੇਸ਼ਾ ਸੁੱਕੀ ਜਗ੍ਹਾ ਜੇ ਇਸੇ ਰੱਖਣੀ ਚਾਹੀਦੀ, ਅਤੇ ਨਾਲੇ ਬੰਨਣੇ ਜਗ੍ਹਾ ਪਰ ਕੀਟਾਣੂ ਨਾਸ਼ਕ ਜਿਹੜੇ ਛਿੜਕਾਅ ਹੁੰਦੇ ਸੀ ਵੀ ਸਾਨੂੰ ਜ਼ਰੂਰ ਕਰਨੇ ਚਾਹੀਦੇ। ਔਰ ਜਿਹੜਾ ਆਹ ਜੋ ਬਰਸਾਤੀ 'ਚ ਜਿਹੜਾ ਚਾਰਾ, ਤੀਸਰੇ ਬਾਰੇ ਵੀ ਧਿਆਨ ਜੇ ਅਸੀਂ ਜ਼ਰੂਰ ਰੱਖਣਾ ਚਾਹੀਦਾ। ਸਾਨੂੰ ਗਿੱਲਾ ਚਾਰਾ ਜੇ ਅਸੀਂ ਬਾਰ ਮਾਣੂ ਪਸ਼ੂਆਂ 'ਚੋਂ ਇਕਦਮ ਨਹੀਂ ਖਿਲਾਉਣਾ ਚਾਹੀਦਾ ਹੀ ਨਹੀਂ ਆ। ਹਰਾ ਘਾਤ ਖੂਬ ਮੌਜੂਦ ਹੁੰਦਾ, ਪਰ ਇਸ 'ਚੋਂ ਸੰਭਾਲੀ ਕਰਨੇ ਜੇ ਅਸੀਂ ਸੁੱਕਾ ਮਿਕਸ ਕਰਨੇ ਸੰਤੁਲਿਤ ਤਰੀਕੇ ਕਰਨੇ ਜੇ ਅਸੀਂ ਆਪਣੇ ਜਾਨਵਰਾਂ 'ਚੋਂ ਖਿਲਾਉਣਾ ਚਾਹੀਦਾ। ਗਲਾ ਸੜਾ ਚਾਰਾ ਜੇ ਅਸੀਂ ਤਿਸ 'ਤੇ ਵੀ ਸਾਨੂੰ ਖਿਲਾਉਣੇ 'ਤੇ ਬਚਣਾ ਚਾਹੀਦਾ। ਜੇ ਇਹ ਛੋਟੀਆਂ ਛੋਟੀਆਂ ਗੱਲਾਂ ਤਿੰਨਾਂ ਮੱਖੀ ਮੱਛਰਾਂ 'ਚ ਖਾਤੇ ਬਚਣੇ ਖਾਤਰ ਤਿੰਨਾਂ ਜੋ ਹਾਂ ਜੋ ਧੂੰਆਂ ਜ਼ਰੂਰ ਕਰਨਾ ਚਾਹੀਦਾ, ਔਰ ਮਾਲ ਪਸ਼ੂ ਜਿਹੜੇ ਸੀ ਸੁੱਕੀਆਂ ਜਗ੍ਹਾ ਬਣਨੀ ਚਾਹੀਏ, ਤਾਂ ਹੀ ਮਾਰੇ ਪਸ਼ੂ ਜੇ ਇਸੇ ਮਾਲ ਪਸ਼ੂ ਦਰੁਸਤ ਰਹਿਣੇ। ਤਾਂ ਦੇਖੋ ਅੱਜ ਘੜੀ ਰਸੋਈ ਬੋਲੀ ਦੀ ਭਈ ਇਜਾਜ਼ਤ, ਲੇਟੇ ਦਾ ਵਕਤ ਵੀ ਹੋ ਗਿਆ, ਤਾਂ ਹੁਣ ਰਿਤੂ